0: Han, si lim qual, dina kan itu sun lepe have khaja gulam Frida Sufiana Kalam. Hun samat farmao, insan de bunyadi hakuk de maujood te sai Rajkumar Malik da hik malumati jaisa.
1: Insan de bunyadi hakuk, do pera te khada thi sakkan ala insan, jis de andar akal te sochan samjhan di takat, rab kut kut ke bhar dikti hai, sare sansar da ਸਭ ਤੋਂ ਵੱਡਾ ਤੇ ਖਾਸ ਜੀ ਹੈ। ਆਪਣੇ ਸੁੱਖ ਤੇ ਜ਼ਿੰਦਗੀ ਨੂੰ ਬਿਹਤਰ ਤੌਰ ਤਰੀਕੇ ਨਾਲ ਜੀਵਨ ਕੀਤੇ ਇਨਸਾਨ ਆਪਣੀ ਤਾਕਤਾਂ ਦਾ ਇਸਤੇਮਾਲ ਕਰਕੇ ਇਨਸਾਨ ਨੂੰ ਰਲ ਮਿਲ ਕੇ ਰਾਵਣ ਕੀਤੇ ਸਮਾਜ ਬਣਾਇਆ। ਸਮਾਜ ਦੀ ਜ਼ਿੰਮੇਦਾਰੀ ਰੱਖੀ ਗਈ ਕਿ ਉਹ ਇਨਸਾਨ ਦੇ ਤਰੱਕੀ ਦੇ ਰਸਤੇ ਮੁਯੱਸਰ ਕਰਾਵੇ। ਇਸ ਕੀਤੇ ਰਿਆਸਤਾਂ ਤੇ ਸਰਕਾਰਾਂ ਬਣਾਈਆਂ ਗਈਆਂ। ਰਿਆਸਤਾਂ ਤੇ ਸਰਕਾਰਾਂ ਭਾਵੇਂ ਕਿਤਨੀ ਵੀ ਛੋਟੀ ਜਾਂ ਵੱਡੀ ਹੋਵੇ, ਪਰ ਉਹਨਾਂ ਦਾ ਕੰਮ ਤੇ ਜ਼ਿੰਮੇਦਾਰੀ ਹਰ ਹਾਲਤ ਵਿੱਚ ਇਨਸਾਨ ਕੀਤੇ ਤਰੱਕੀ ਦੇ ਰਸਤੇ ਖੋਲ੍ਹਣਾ ਹਨ। ਪ੍ਰੋਫੈਸਰ ਹੈਰਾਲਡ ਲਾਸਕੀ ਹਕੂਕ ਦਾ ਖੁਲਾਸਾ ਕੁਝ ਇਸ ਪ੍ਰਕਾਰ ਦਿੰਦੇ ਹਨ। ਹੱਕ ਸਮਾਜ ਦੀ ਜ਼ਿੰਦਗੀ ਦੇ ਉਹ ਹਾਲਾਤ ਹਨ ਜਿਨ੍ਹਾਂ ਦੇ ਬਗੈਰ ਇਨਸਾਨ ਆਪਣੀ ਮਾਕੂਲ ਤਰੱਕੀ ਨਹੀਂ ਕਰ ਸਕਦਾ। ਇੱਥਾਂ ਇੱਕ ਗੱਲ ਯਾਦ ਰੱਖਣ ਦੀ ਹੈ ਕਿ ਹੱਕ ਕੋਈ ਵੀ ਹੋਵੇ, ਉਹ ਆਪਣੇ ਆਪ ਵਿੱਚ ਪੂਰਾ ਨਹੀਂ ਹੋ ਸਕਦਾ, ਕਿਉਂਕਿ ਖਾਲਿਸ ਹੱਕ ਦੀ ਸੋਚ ਆਪਣੇ ਆਪ ਵਿੱਚ ਪੂਰੀ ਨਹੀਂ ਥੀ ਸਕਦੀ। ਸਰਕਾਰਾਂ ਤੇ ਕਾਨੂੰਨ ਇਸ ਵਾਸਤੇ ਬਣਾਏ ਗਏ ਹਨ ਕਿ ਇਨਸਾਨਾਂ ਨੂੰ ਹੱਕ ਮਿਲਣ ਦੀ ਰਾਹ ਵਿੱਚ ਆਉਣ ਵਾਲੀ ਮੁਸ਼ਕਲਾਂ ਨੂੰ ਦੂਰ ਕਰ ਸਕਣ। ਦੂਜੇ, ਹੱਕ ਦਾ ਜਜ਼ਬਾ ਇਸ ਤਾਂ ਇਨਸਾਨ ਪ੍ਰਸਤੀ ਦੀ ਜਹਾਂ ਤੇ ਇਨਸਾਨੀਅਤ ਪ੍ਰਸਤੀ ਨੂੰ ਅਹਿਮੀਅਤ ਦਿੰਦਾ ਹੈ। ਮਿਸਾਲ ਦੇ ਤੌਰ ਤੇ ਬੰਦੇ ਦਾ ਹੱਕ ਹੈ ਕਿ ਉਹ ਆਪਣੀ ਗੱਲ ਤੇ ਸੋਚ ਜ਼ਾਹਿਰ ਕਰ ਸਕੇ। ਠੀਕ ਇਸੇ ਜਹਾਂ ਤੇ ਉਹਨੂੰ ਇਹ ਹੱਕ ਨਹੀਂ ਕਿ ਉਹ ਕਿੱਥੇ ਖੜੋ ਕੇ ਮੰਦੇ ਪੀਆ ਕੱਢੇ ਤੇ ਦੂਜਿਆਂ ਦੇ ਆਰਾਮ ਨਾਲ ਰਾਵਣ ਦੇ ਹੱਕ ਵਿੱਚ ਖਲਲ ਪਾਵੇ। ਹਰ ਇਨਸਾਨ ਚਾਹੁੰਦਾ ਹੈ ਕਿ ਉਹਨੂੰ ਹੱਕ ਮਿਲਣੇ ਚਾਹੀਦੇ ਹਨ। ਬਸ ਇਸੇ ਵਾਸਤੇ ਹਰ ਬੰਦੇ ਦਾ ਹੱਕ ਦੂਜੇ ਬੰਦੇ ਦੇ ਹੱਕ ਨਾਲ ਬੜਾ ਨਜ਼ਦੀਕੀ ਤਾਲੁਕ ਰੱਖੇਂਦਾ ਹੈ। ਅਗਰ ਕਿਸੇ ਰਿਆਸਤ ਵਿੱਚ ਲੋਕਾਂ ਦੇ ਹੱਕ ਆਪਸ ਵਿੱਚ ਮੇਲ ਨਹੀਂ ਖਾਂਦੇ ਤਾਂ ਉਸ ਰਿਆਸਤ ਵਿੱਚ ਉਤਨੀ ਕਮਜ਼ੋਰੀਆਂ ਤੇ ਫਰਕ ਹਨ ਜਿਤਨਾ ਉਹਨਾਂ ਦੇ ਬਸ਼ਿੰਦਾ ਦੇ ਹੱਕ ਆਪਸ ਵਿੱਚ ਟਕਰਾਉਂਦੇ ਹਨ। ਜਿਸ ਰਿਆਸਤ ਵਿੱਚ ਜਿਤਨੇ ਘੱਟ ਹੱਕ ਟਕਰਾਉਂਦੇ ਹਨ ਉਹ ਰਿਆਸਤ ਉਤਨੀ ਜ਼ਿਆਦਾ ਮਜ਼ਬੂਤ ਤੇ ਭਰੋਸੇਮੰਦ ਹੈ। ਹੱਕ ਦੀ ਸ਼ੁਰੂਆਤ ਜ਼ਿੰਮੇਦਾਰੀ ਨਾਲ ਸ਼ੁਰੂ ਥੀਂਦੀ ਹੈ। ਇਨਸਾਨ ਨੇ ਆਪਣੀ ਜ਼ਿੰਦਗੀ ਬਿਹਤਰ ਤਰੀਕੇ ਨਾਲ ਜੀਵਨ ਕੀਤੇ, ਸਮਾਜ ਬਣਾਇਆ, ਸਮਾਜ ਕੋਲੋਂ ਜ਼ਿਆਦਾ ਤੇ ਜ਼ਰੂਰੀ ਹੱਕ ਗਿਣਨ ਕੀਤੇ, ਆਪਣੇ ਛੋਟੇ ਤੇ ਮਾਮੂਲੀ ਹੱਕ ਛੋੜ ਦਿੱਤੇ। ਜਿਵੇਂ ਜਿਵੇਂ ਸਾਇੰਸ ਤਰੱਕੀ ਕਰਦੀ ਗਈ, ਨਵੀਆਂ ਨਵੀਆਂ ਮਸ਼ੀਨਾਂ ਸਾਡੇ ਸਾਹਮਣੇ ਆਉਂਦੀਆਂ ਗਈਆਂ, ਇਨ੍ਹਾਂ ਪਹਿਲੇ ਤੇ ਪੁਰਾਣੀ ਸੋਚ ਤੇ ਸਵਾਲੀਆ ਨਿਸ਼ਾਨ ਲਾ ਦਿੱਤੇ। ਨਵੀਆਂ ਜ਼ਰੂਰਤਾਂ ਤੇ ਨਵੇਂ ਹੱਕ ਸਾਹਮਣੇ ਆਏ। ਰੂਸੋ ਦਾ ਅਖਾਣ ਹੈ ਕਿ ਬੰਦਾ ਆਜ਼ਾਦ ਪੈਦਾ ਥਿਆ ਹੈ ਤੇ ਹਰ ਪਾਸੋਂ ਜ਼ੰਜੀਰਾਂ ਨਾਲ ਜਕੜਾ ਹੋਇਆ ਹੈ। ਜਿਸ ਵੇਲੇ ਅਸਾਂ ਇਨਸਾਨ ਦੇ ਬੁਨਿਆਦੀ ਹਕੂਕ ਦੀ ਗੱਲ ਕਰਦੇ ਹਾਂ ਤਾਂ ਫੌਰੀ ਤੌਰ 'ਤੇ ਸਾਡੇ ਸਾਹਮਣੇ ਜੀਵਨ ਦਾ ਹੱਕ, ਸੋਚਣ ਅਤੇ ਬੋਲਣ ਦੀ ਆਜ਼ਾਦੀ, ਧਰਮ ਮੰਨਣ ਦੀ ਆਜ਼ਾਦੀ ਅਤੇ ਬਾਹੈਸੀਅਤ ਸਮਾਜ ਵਿੱਚ ਰਹਿਣ ਦੀ ਆਜ਼ਾਦੀ, ਚਾਰ ਹੱਕ ਆਉਂਦੇ ਹਨ। 17ਵੀਂ ਅਤੇ 18ਵੀਂ ਸਦੀ ਵਿੱਚ ਅਮਰੀਕਾ ਦੀ ਆਜ਼ਾਦੀ ਦੇ ਐਲਾਨ ਦੇ ਨਾਲ ਫਰਾਂਸ ਦੀ ਇਨਸਾਨਾਂ ਦੇ ਹਕੂਕ ਦਾ ਵੀ ਐਲਾਨ ਕੀਤਾ ਗਿਆ। ਇਹਨਾਂ ਵਿੱਚ ਆਖਿਆ ਗਿਆ ਕਿ ਆਜ਼ਾਦੀ, ਬਰਾਬਰੀ ਅਤੇ ਹਿਫਾਜ਼ਤ ਇਨਸਾਨ ਦੇ ਜਮਾਂਦਰੂ ਹੱਕ ਹਨ। ਅੱਜ ਕੱਲ੍ਹ ਆਖਿਆ ਜਾਂਦਾ ਹੈ ਕਿ ਇਹ ਇਨਸਾਨ ਦੇ ਹਕੂਕ ਹਨ ਕਿ ਉਹਨਾਂ ਨਾਲ ਧਰਮ, ਜਾਤ, ਖਾਨਦਾਨ, ਨਰਮ ਆਦਿ, ਜੰਮਣ ਦੀ ਝਾਂ, ਅਮੀਰ ਗਰੀਬ ਇਤਿਆਦਿ ਦੀ ਵਜ੍ਹਾ ਨਾਲ ਕੋਈ ਫਰਕ ਨਹੀਂ ਕਰਨਾ ਚਾਹੀਦਾ। ਕਾਨੂੰਨ ਦੀ ਜ਼ਿੰਮੇਦਾਰੀ ਹੈ ਕਿ ਉਹ ਬਰਾਬਰੀ ਦੇ ਦਰਜੇ ਨਾਲ ਸਾਰੇ ਇਨਸਾਨਾਂ ਦੀ ਹਿਫਾਜ਼ਤ ਕਰੇ। 20ਵੀਂ ਸਦੀ ਆਉਂਦੇ ਆਉਂਦੇ ਜਿਵੇਂ ਜਿਵੇਂ ਹਾਲਾਤ ਬਦਲਦੇ ਗਏ, ਇਨਸਾਨਾਂ ਨੂੰ ਨਵੇਂ ਹਕੂਕ ਦੀ ਲੋੜ ਮਹਿਸੂਸ ਥੀਂਦੀ ਗਈ। ਅਗਰ ਇਨਸਾਨ ਨੂੰ ਇਹ ਆਜ਼ਾਦੀ ਹੋਵੇ ਕਿ ਉਹ ਆਪਣੀ ਮਨ ਮਰਜ਼ੀ ਕਰ ਸਕੇ ਤਾਂ ਹੱਕ ਮੰਗਣ ਦੀ ਲੋੜ ਹੀ ਨਾ ਪਵੇ। ਹੱਕ ਦੀ ਗੱਲ ਕਰਨ ਦਾ ਸਾਫ਼ ਮਤਲਬ ਹੈ ਕਿ ਇਨਸਾਨ ਕਿਸੇ ਖਾਸ ਗੱਲ ਜਾਂ ਹੱਕ ਕਿਤੇ ਮਹਿਰੂਮ ਕੀਤਾ ਵੇਂਦਾ ਪਿਆ ਹੈ ਜੋ ਉਹਨਾਂ ਨੂੰ ਵਕਤ ਵਿੱਚ ਮਿਲਣੇ ਚਾਹੀਦੇ ਹਨ। ਅਲੱਗ ਅਲੱਗ ਮੁਲਕਾਂ ਵਿੱਚ ਅਲੱਗ ਅਲੱਗ ਕਿਸਮ ਦੇ ਹਕੂਕ ਦੀ ਗੱਲ ਕੀਤੀ ਵੇਂਦੀ ਹੈ। ਮਿਸਾਲ ਦੇ ਤੌਰ 'ਤੇ ਅਮਰੀਕਾ ਬਹੁਤ ਪਹਿਲੇ ਹਕੂਕ ਦਾ ਐਲਾਨ ਕੀਤਾ ਹੈ, ਪਰ ਅੱਜ ਉੱਥਾਂ ਵੀ ਜ਼ਾਲੀ ਅਤੇ ਮਰਦ ਦੇ

0: ਦੇ ਤਨਖਾਹ ਵਿੱਚ ਫਰਕ ਕੀਤਾ ਵੈਂਦਾ ਹੈ। ਉੱਥਾਂ ਦੀ ਰਾਲੀ ਆਪਣੇ ਬਾਲਾਂ ਕੋਲ ਆਪਣਾ ਦੁੱਧ ਪਿਲਾਵਣ ਕੋਲੋਂ ਗੁਰੇਜ਼ ਕਰਦੀਆਂ ਹਨ। ਇਹ ਉਹ ਮਸਲਾ ਹੈ ਜਿੱਥਾਂ ਨਿੱਕਾ ਜਿਹਾ ਬਾਲ ਆਪਣਾ ਹੱਕ ਮੰਗ ਸਕੇ ਇਸ ਲਾਇਕ ਨਹੀਂ ਹੁੰਦਾ। ਹੁਣ ਸਵਾਲ ਇਹ ਪੈਦਾ ਥਿਆ ਕਿ ਅਗਰ ਉਹ ਬਾਲ ਹੱਕ ਨਹੀਂ ਮੰਗ ਸਕਦਾ ਤਾਂ ਉਹਨੂੰ ਹੱਕ ਮਿਲਣਾ ਨਹੀਂ ਚਾਹੀਦਾ? ਕਿਆ ਮਾਂ ਦਾ ਦੁੱਧ ਬਾਲ ਕਿਤੇ ਬੁਨਿਆਦੀ ਹੱਕ ਨਹੀਂ? ਕਿਆ ਮਾਂ ਆਪਣੇ ਪਿੰਡੇ ਨੂੰ ਤਰੋ ਤਾਜ਼ਾ ਰੱਖਣ ਕੀਤੇ ਬਾਲ ਨੂੰ ਉਹਦੇ ਹੱਕ ਨਾਲ ਮਹਿਰੂਮ ਕਰ ਸਕਦੀ ਹੈ? ਜਾਂ ਬਾਲ ਨੇ ਹੱਕ ਦਾ ਦਾਅਵਾ ਨਹੀਂ ਕੀਤਾ ਤਾਂ ਉਹਨੂੰ ਹੱਕ ਨਹੀਂ ਮਿਲਣਾ ਚਾਹੀਦਾ? ਸਿਆਸੀ ਬੰਦੇ 'ਤੇ ਵਿਚਾਰ ਕਰਨ ਵਾਲੇ ਅੱਜ ਜ਼ੋਰ ਸ਼ੋਰ ਨਾਲ ਆਖੇਂਦੇ ਹਨ ਕਿ ਬਰਾਬਰੀ, ਆਜ਼ਾਦੀ, ਧਰਮ, ਤਾਲੀਮ ਅਤੇ ਕਾਨੂੰਨ ਇਨਸਾਨ ਦੇ ਬੁਨਿਆਦੀ ਹੱਕ ਹਨ। ਕੱਠ ਕੀਤੇ ਵੈਂਦੇ ਹਨ, ਕਿਤਾਬਾਂ ਅਤੇ ਅਖਬਾਰਾਂ ਛਾਪੀਆਂ ਵੈਂਦੀਆਂ ਹਨ, ਪ੍ਰੋਗਰਾਮ ਕੀਤੇ ਵੈਂਦੇ ਹਨ ਅਤੇ ਇਹਨਾਂ ਦੇ ਚੱਲਦੇ ਅੱਜ ਵੀ ਹਰ ਜਾਈ 'ਤੇ ਰਾਲੀ ਅਤੇ ਮਰਦ, ਗਰੀਬ ਅਤੇ ਅਮੀਰ, ਪੜ੍ਹੇ ਲਿਖੇ ਅਤੇ ਅਨਪੜ੍ਹ, ਛੋਟੇ ਅਤੇ ਵੱਡੇ ਹਰ ਇਨਸਾਨ ਨਾਲ ਫਰਕ ਕੀਤਾ ਵੈਂਦਾ ਹੈ। ਰੂਸ ਵਿੱਚ ਤਾਂ ਇਨਸਾਨਾਂ ਨੂੰ ਇਬਾਦਤ ਕਰਨ ਦਾ ਹੱਕ ਵੀ ਹੁਣ ਆ ਕੇ ਮਿਲਦਾ ਹੈ। ਬਾਅਦ ਮੁਲਕ ਵਿੱਚ ਅਤੇ ਕਾਨੂੰਨ ਵੀ ਧਰਮ ਦਾ ਚੱਲਦਾ ਹੈ। ਇਹਨਾਂ ਹਾਲਾਤ ਵਿੱਚ ਇਨਸਾਨ ਦੇ ਹਕੂਕ ਦੀ ਗੱਲ ਕਿਵੇਂ ਸਿਰੇ ਚੜਾਈ ਵੇ ਸੀ, ਇਹ ਸਾਡੀ ਸਮਝ ਤੋਂ ਬਾਹਰ ਹੈ। ਉਹ ਮੁਲਕ ਜੋ ਬਰਾਬਰੀ ਅਤੇ ਜੀਵਨ ਦੇ ਹੱਕ ਦੀ ਗੱਲ ਕਰਨ ਦੇ ਨਹੀਂ ਥੱਕਦੇ, ਐਟਮ ਬੰਬ ਅਤੇ ਕੈਮੀਕਲ ਬੰਬ ਦਾ ਇਸਤੇਮਾਲ ਕਰਕੇ ਠਿਕ ਸਾਰੇ ਬੰਦਾਂ ਨੂੰ ਜ਼ਿੰਦਗੀ ਤੋਂ ਮਹਿਰੂਮ ਕਰ ਦਿੰਦੇ ਹਨ, ਜਿਨ੍ਹਾਂ ਦਾ ਲੜਾਈ ਵਿੱਚ ਨਾ ਕੋਈ ਕਸੂਰ ਹੁੰਦੇ ਨਾ ਕੋਈ ਜ਼ਿੰਮੇਦਾਰੀ। ਅਗਰ ਗਰੀਬੀ ਦੀ ਗੱਲ ਕਰੂੰ ਤਾਂ ਅੱਜ ਵੀ ਮੁਲਕਾਂ ਵਿੱਚ ਬਹੁ ਜਿਹੇ ਇਨਸਾਨ ਹਨ ਜਿਨ੍ਹਾਂ ਕੋਲ ਚੰਗੀ ਰੋਟੀ ਦੂਰ, ਢਿੱਡ ਭਰ ਕੇ ਰੋਟੀ ਵੀ ਮੈਸਰ ਨਹੀਂ ਥੀਂਦੀ। ਡਿੱਠਾ ਵੰਨੇ ਤਾਂ ਸਾਰੀ ਆਬਾਦੀ ਦੇ 20% ਬੰਦਾਂ ਨੂੰ ਜ਼ਰੂਰ ਹੱਕ ਮਿਲਦੇ ਹਨ, ਬਾਕੀ 75% ਹਕੂਕ ਕੀਤੇ ਤਰਸਦੇ ਰਹਿ ਵੈਂਦੇ। ਜੀਵਨ ਦਾ ਬੁਨਿਆਦੀ ਹੱਕ ਰੋਟੀ, ਕੱਪੜਾ, ਮਕਾਨ, ਦਵਾ ਦਾਰੂ ਅਤੇ ਪੜ੍ਹਾਈ ਦੇ ਬਿਨਾਂ ਮਿਲਣਾ ਮੁਸ਼ਕਿਲ ਹੈ। ਪਰ ਕਿਤਨੇ ਮੁਲਕਾਂ ਵਿੱਚ ਰਿਆਸਤਾਂ ਜਾਂ ਸਰਕਾਰਾਂ ਆਪਣੇ ਬਾਸ਼ਿੰਦਾ ਨੂੰ ਇਹ ਮੈਸਰ ਕਰਾਏ ਹਨ? ਕਈ ਮੁਲਕਾਂ ਵਿੱਚ ਤਾਂ ਇਨਸਾਨ ਜਾਨਵਰ ਤੋਂ ਵੀ ਬਦਤਰ ਹਾਲਾਤ ਵਿੱਚ ਰਾਵਣ ਕੀਤੇ ਮਜਬੂਰ ਹਨ। ਸ਼ਾਇਦ ਇਸੇ ਕੀਤੇ ਕਾਕਾ ਹੱਥ ਅਸੀਂ ਆਖਾ ਹੈ, ਕੁੱਤਾ ਬੈਠਾ ਕਾਰ ਵਿੱਚ ਅਤੇ ਬੰਦਾ ਚਾਵੇ ਬਾਹਰ। ਇੱਜ਼ਤ ਨਾਲ ਜ਼ਿੰਦਗੀ ਜੀਵਣਾ ਬੁਨਿਆਦੀ ਹੱਕ ਹੈ, ਪਰ ਅਮਰੀਕਾ ਜਿਹੇ ਮੁਲਕ ਵਿੱਚ ਕਾਲੇ ਗੋਰੇ, ਏਸ਼ੀਆਈ ਅਤੇ ਅਮਰੀਕੀ ਮਰਦ ਅਤੇ ਔਰਤ ਆਖ ਕੇ ਅੱਜ ਵੀ ਸਰੇਆਮ ਫਰਕ ਕੀਤਾ ਵੈਂਦਾ ਹੈ। ਨੇਲਸਨ ਮੰਡੇਲਾ ਦਾ ਮਾਮਲਾ ਹਾਲੇ ਜ਼ਿਆਦਾ ਪੁਰਾਣਾ ਨਹੀਂ ਥਿਆ। ਗੱਲ ਬਸ ਇਤਨੀ ਨਹੀਂ, ਇਸ ਤੋਂ ਵੱਧ ਕੇ ਹੈ। ਅੱਜ ਕਈ ਇਨਸਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਕੋਈ ਹਕੂਕ ਹਨ। ਗਰੀਬੀ, ਬੇਰੁਜ਼ਗਾਰੀ ਅਤੇ ਅਨਪੜ੍ਹ ਥੀਵਣਾ ਇਨਸਾਨ ਦੀ ਸਭ ਤੋਂ ਵੱਡੀ ਬਦਕਿਸਮਤੀ ਹੈ। ਸਾਰੇ ਮੁਲਕ ਇਸ ਗੱਲ ਨੂੰ ਮੰਨਦੇ ਹਨ ਅਤੇ ਕੰਮ ਕਰਨ ਦੇ ਦਾਅਵੇ ਵੀ ਦਿੰਦੇ ਹਨ। ਵੱਧਦੀ ਬਹੁ ਵੱਡੀ ਆਬਾਦੀ ਅੱਜ ਵੀ ਅਨਪੜ੍ਹ ਅਤੇ ਗਰੀਬ ਹੈ। ਉਹਨਾਂ ਨੂੰ ਹਕੂਕ ਦਾ ਪਤਾ ਕੋਈ ਨਹੀਂ। ਹਕੂਕ ਮੰਗਣੇ ਚਾਹੀਦੇ ਹਨ, ਪਤਾ ਕੋਈ ਨਹੀਂ। ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਹਕੂਕ ਮਿਲ ਸਨ ਕਿੱਥੋਂ। ਇਸ ਵਾਸਤੇ ਜ਼ਰੂਰੀ ਹੈ ਕਿ ਸੰਸਾਰ ਦੇ ਇਨਸਾਨਾਂ ਨੂੰ ਪੜ੍ਹਾਈ ਅਤੇ ਪੜ੍ਹਾਈ ਦਾ ਮਾਹੌਲ ਦਿੱਤਾ ਵੰਨੇ, ਜਿਸ ਨਾਲ ਉਹ ਆਪਣੇ ਹੱਕ ਸਮਝਣ ਅਤੇ ਮੰਗਣ ਦੇ ਕਾਬਲ ਥੀ ਸਕਣ। ਅਗਰ ਕਿਸੇ ਨੂੰ ਆਪਣੇ ਹਕੂਕ ਦਾ ਪਤਾ ਹੀ ਨਾ ਹੋ ਸੀ ਤਾਂ ਉਹ ਇਹ ਨਾ ਮੰਗ ਸਕਸੀ ਅਤੇ ਦੂਜੇ ਉਹਨੂੰ ਲਗਾਤਾਰ ਉਹਦੇ ਹੱਕ ਤੋਂ ਮਹਿਰੂਮ ਕਰਦੇ ਰਹਿ ਸਨ। ਇਸ ਮਾਮਲੇ ਵਿੱਚ ਇਹ ਜ਼ਿੰਮੇਦਾਰੀ ਸਰਕਾਰਾਂ ਦੇ ਇਲਾਵਾ ਪੜ੍ਹੇ ਲਿਖੇ ਬੰਦਾਂ ਦੀ ਵੀ ਹੈ ਕਿ ਉਹ ਧਿਆਨ ਰੱਖਣ ਕਿ ਕਿਸੇ ਸਰਕਾਰ ਜਾਂ ਬੀਆ ਕੋਈ ਕਿਸੇ ਦੇ ਹੱਕ ਮਰੇਂਦਾ ਤਾਂ ਨਹੀਂ ਪਿਆ। ਮੁਲਕ ਕੋਈ ਵੀ ਹੋਵੇ, ਕਾਨੂੰਨ ਦਾ ਕੰਮ ਹੈ ਕਿ ਉਹ ਦੇਖੇ ਸਾਰਾ ਕੁ ਉਹਨਾਂ ਦੇ ਹੱਕ ਮਿਲਣ ਅਤੇ ਦੂਜੇ ਦੇ ਹੱਕ ਨਾ ਮਾਰੇ ਵੰਜਣ। ਮਿਸਾਲ ਦੇ ਤੌਰ 'ਤੇ ਕਿਥੇ ਮੀਆਂ ਬੀਵੀ ਦੋਹੇ ਨੌਕਰੀ ਕਰਦੇ ਹਨ, ਉਹ ਬਾਲ ਜੰਮ ਕੇ ਆਪਣੇ ਹੱਕ ਦਾ ਇਸਤੇਮਾਲ ਕਰਦੇ ਹਨ, ਪਰ ਕਿਆ ਬਾਲ ਕੀਤੇ ਮਾਂ ਦਾ ਦੁੱਧ, ਪਿਆਰ, ਹਿਫਾਜ਼ਤ ਅਤੇ ਪਰਵਰਿਸ਼ ਦਾ ਜਾਇਜ਼ ਜ਼ਿੰਮੇਦਾਰੀ ਵੀ ਨਿਭਾਉਂਦੇ ਹਨ? ਅੱਜ ਸਰਕਾਰਾਂ 'ਤੇ ਰੋਕ ਲੱਗਣੀ ਚਾਹੀਦੀ ਹੈ ਕਿ ਉਹ ਕਿਸੇ ਵੀ ਇਨਸਾਨ ਦੇ ਖਿਲਾਫ਼ ਇੱਕ ਤਰਫਾ ਕਾਰਵਾਈ ਨਾ ਕਰਨ। ਆਖਿਰ ਵਿੱਚ ਮੈਂ ਆਖਣਾ ਚਾਹੁੰਦਾ ਕਿ ਇਨਸਾਨ ਵੀ ਜ਼ਿੰਮੇਦਾਰ ਬਸਿੰਦਾ ਬਣੇ, ਉਹ ਇਨਸਾਨ ਪਰਸਤੀ ਤੋਂ ਉੱਠ ਕੇ ਇਨਸਾਨੀਅਤ ਪਰਸਤੀ ਦੇ ਮੁਲਕ ਨੂੰ ਅਗਰ ਸਮਝੇ ਤਾਂ ਇਨਸਾਨ ਨੂੰ ਬੁਨਿਆਦੀ ਹੱਕ ਮਿਲਣ ਵਿੱਚ ਕੋਈ ਸ਼ਾਇਦ ਕਿੱਥੇ ਰੋਕ ਨਾ ਲੱਗ ਸੀ।
1: ਸਾਮੇਨ, ਇਹ ਹਨ ਸਈ ਰਾਜ ਕੁਮਾਰ ਮਲਿਕ, ਜਿਨ੍ਹਾਂ ਕਣੇ ਤੁਸੀਂ ਸੁਣਦੇ ਪਿਆ ਹੋਵੇ ਇਨਸਾਨ ਦੇ ਬੁਨਿਆਦੀ ਹਕੂਕ ਦੇ ਮੌਜੂ 'ਤੇ ਇੱਕ ਮਾਲੂਮਾਤੀ ਜਾਇਜ਼ਾ। ਸਾਮੇਨ, ਹੁਣ ਸਮਾਧ ਫਰਮਾਓ ਭਗਤ ਗੱਜਣ ਦੀ ਆਵਾਜ਼ 'ਚ ਸਈ ਖੈਰ ਮੁਹੰਮਦ ਦਾ ਕਲਾਮ।
2: ਆਪ

0: ਇਹਦੇ ਨਾਲ ਹੀ ਸਾਮੀਨ ਸਾਡਾ ਅੱਜ ਦਾ ਪ੍ਰੋਗਰਾਮ ਖਤਮ ਥੀਂਦਾ ਹੈ। ਪ੍ਰੋਗਰਾਮ ਦੇ ਬਾਰੇ 'ਚ ਆਪਣੇ ਵਿਚਾਰ ਅਤੇ ਸੁਝਾਅ ਸਾਨੂੰ ਜ਼ਰੂਰ ਭੇਜੋ। ਸਾਡਾ ਪਤਾ ਹੈ ਜੋਕ ਮਾਹੀ ਦੀ ਮਾਰਫਤ ਸਟੇਸ਼ਨ ਡਾਇਰੈਕਟਰ ਆਲ ਇੰਡੀਆ ਰੇਡੀਓ ਜਲੰਧਰ। ਤੁਹਾਡੇ ਖਤ ਦਾ ਸਾਨੂੰ ਇੰਤਜ਼ਾਰ ਹੈ। ਅਸੀਂ ਕੱਲ੍ਹ ਇਹ ਵੇਲੇ ਵਕਤ ਮਿਲਸੂ। ਹੁਣ ਡੀ ਐਸ ਸੰਧੂ ਨੂੰ ਇਜਾਜ਼ਤ ਦਿਓ। ਖੁਦਾ
1: अभी आप कार्यक्रम सिराय की सुन रहे थे। हम आकाशवाणी सूरतगढ़ से बोल रहे हैं, मीडियम वेव 326.79 अर्थात 918 किलोहर्ट्ज़ पर। अब से कुछ ही देर में आप सुनेंगे प्रादेशिक समाचार, जिसे हम अपने जयपुर के अंदर से रिले करेंगे। कृपया प्रतीक्षा करें।
2: आकाशवाणी जयपुर अजमेर से प्रस्तुत हैं प्रादेशिक समाचार।

ਆਪਣੇ ਘਰੇ ਪੜਿਓ ਹੈ ਜਾਂ ਫਿਰ ਆਪਾਂ ਖਰੀਦ ਕੇ ਵੀ ਲਿਆ ਸਕਾਂ। ਤੋ ਇਹਦੇ ਇਲਾਵਾ ਇਹਨੇ ਤਿਆਰ ਵੀ ਆਸਾਨੀ ਤਰੀਕਾ ਸ਼ੁਰੂ ਕਰ ਸਕਾਂ, ਕੋਈ ਜ਼ਿਆਦਾ ਇਹਨਾਂ ਬਿਨਾਂ ਭਾਗ ਦੌੜ ਕੌਣ ਕਰਨੀ ਪੜੇ ਨਹੀਂ, ਕੋਈ ਮੋਟਾ ਯੰਤਰ ਕੀ ਜਾਂ ਫਿਰ ਕੋਈ ਹੋਰ ਤਕਨੀਕਾਂ ਜੀ ਕੀ ਹੈਬਾਂ ਦੀ ਜ਼ਰੂਰਤ ਕੌਣ ਪੜੇ ਨਹੀਂ। ਔਰ ਇਹੋ ਜੋ ਅਸਰ ਹੈ ਬੜੋ ਤੇਜ਼ ਹੋਇਆ, ਤੋ ਹਾਥ ਹੀ ਅਸਰ ਹੋ ਜਾਏ ਐਰ ਪਰਿਆਵਰਣ ਵੀ ਸੁਰੱਖਿਅਤ ਰਹੇ, ਹੈ ਨਾ। ਸ਼ੁਰੂਆਤ ਮੈਂ ਤੁਹਾਨੂੰ ਪਤਾ ਹੀ ਹੋਈ ਹੋ ਕਿ ਉਹ ਇੱਕ ਜੈਵਿਕ ਤਰੀਕੋ ਹੈ ਔਰ ਪ੍ਰਕਿਰਤੀ ਕੇ ਖਿਲਾਫ ਕੋ ਨਹੀਂ, ਪ੍ਰਕਿਰਤੀ ਕੇ ਪਕਸ਼ ਗਮਾ ਹੈ ਔਰ ਆਪਣੇ ਸਵਾਸਥ੍ਯ ਕਾ ਪਕਸ਼ ਗਮਾ ਹੈ, ਆਪਣੇ ਜੀਵਨ ਕਾ ਪਕਸ਼ ਗਮਾ ਹੈ। ਰਸਾਇਣਿਕ ਜਿਹੜਾ ਅਵਸ਼ੇਸ਼ ਹੈ ਬੇ ਇੰਗ ਮਾਂ ਕੇ ਕਾ ਆਪਣੀ ਜਿਹੜੀ ਫਸਲਾਂ ਹੈ, ਚਾਹੇ ਸਬਜ਼ੀ ਕੀ ਹੈ ਚਾਹੇ ਦੂਸਰੀ ਫਸਲਾਂ ਹੈ, ਬੰਗ ਮਾਂ ਬਿਲਕੁਲ ਨਸ਼ਟ ਕਰਦੇ ਸੀ। ਅਗਰ ਆਪਾਂ ਪਹਿਲੋਂ ਛਿੜਕਾਅ ਕੋਈ ਰਸਾਇਣਿਕ ਕਰਿਓ ਹੈ ਵੀ ਬਾਅਦ ਮੈਂ ਅਗਰ ਆਪਾਂ ਜੈਵਿਕ ਤਰੀਕਾ ਸੀ ਉਹ ਛਿੜਕਾਅ ਕਰ ਲਾ ਰਿਹਾ ਹਾਂ, ਅਰਕਗੋ ਕਰ ਲਾ ਰਿਹਾ, ਨੀਮਨਾ ਸੀ ਉਹ ਕਰ ਲਾ ਰਿਹਾ ਹਾਂ ਜਾਂ ਫਿਰ ਕੋਈ ਹੋਰ ਜੈਵਿਕ ਤਰੀਕਾ ਆਪਣਾ ਗਿਆ ਆਪਾਂ ਕਰ ਲਾ ਰਿਹਾ, ਤਾਂ ਵੀ ਜੇਕਰ ਰਸਾਇਣਿਕ ਜਗ੍ਹਾ ਵੀ ਮੱਕਣ ਹੈ ਨਾ ਬੇਬੀ ਨਸ਼ਟ ਹੋ ਜਾਏ। ਔਰ ਇਹਦੇ ਇਲਾਵਾ ਜੋਕੋ ਆਪਣਾ ਪਰਿਆਵਰਣ ਹੈ ਬਹੁਤ ਸੁਰੱਖਿਅਤ ਰਹੀ ਹੈ। ਔਰ ਇਹ ਉਪਯੋਗ ਜੋਕੋ ਹੈ ਵੋ ਕਦ ਕਰਨਾ ਹੈ ਕਿ ਜਦ ਫਸਲ ਗਾਵਾਂ ਪੱਤੀਆਂ ਸਿਕੁੜਨ ਲੱਗ ਜਾਏ, ਕਈ ਵਾਰ ਦੇਖੇ ਕਰਾਂ ਪੱਤੀਆਂ 'ਚ ਕੀ ਹੈ ਵੀ ਮੁੜਨੀ ਸ਼ੁਰੂ ਹੋ ਜਾਏ ਔਰ ਬੀਮਾ ਜਿਹਾ ਛੋਟਾ ਮੋਟਾ ਕੀਟ ਜਿਹਾ ਵੀ ਆਪਾਂ ਦੇਖਣ ਨੂੰ ਮਿਲ ਲਾ ਜੇ, ਬੰਗ ਪੱਤੀਆਂ ਦਾ ਉਲਟਾ ਪਾਸਾ ਨੀਚਲਾ ਪਾਸਾ ਆਪਾਂ ਦੇਖਾਂ ਤਾਂ ਬੀਮਾ ਤੇਲੋ ਹੈ ਚੇਪੋ ਹੈ ਜਾਂ ਥ੍ਰਿਪ ਜਿਹਾ ਹੈ ਬੇਸ਼ੱਕ ਕੀਟ ਅਗਰ ਦਿਖਾਈ ਦੇਵੇ ਤਾਂ ਵੀ ਟੇਮ ਆਪਾਂ ਨੇ ਕੀ ਕਰਨਾ ਹੈ ਕਿ ਇਹੋ ਜੋ ਛਿੜਕਾਅ ਹੈ ਵੋ ਕਰਨਾ ਹੈ। ਅਬ ਇਹ ਅਭਿਆਨ ਦੇਖਾ ਨਹੀਂ ਤਾਂ ਕੋਈ ਜ਼ਿਆਦਾ ਲੰਬੋ ਚੋੜੇ ਹਿਸਾਬ ਕਿਤਾਬ ਕੋ ਨਹੀਂ, ਔਰ ਵਧੀਆ ਤਰੀਕਾ ਸ਼ੁਰੂ ਕਰ ਸਕਾਂ ਆਪਣਾ ਜਿਹੜਾ ਗਰਗਮਾ ਛੋਟਾ ਮੋਟਾ ਯੰਤਰ ਹੈ ਵਾਂਗੂ ਵੀ ਉਪਯੋਗ ਕਰਕੇ ਕਰ ਸਕਾਂ। ਔਰ ਇਹੋ ਜੋ ਛਿੜਕਾਅ ਉਹ ਤੇਜ਼ ਧੁੱਪ ਮੈਂ ਨਹੀਂ ਕਰਨਾ ਚਾਹੀਏ, ਆਪਣਾ ਜਿਹੜਾ ਵਿਸ਼ੇਸ਼ਗ ਬਾਤ ਬਤਾਵੇ ਕਿ ਨਿੰਮ ਕੋ ਔਰ ਆਪਣੇ ਗੋ ਹਰੀ ਮਿਰਚ ਕੋ ਔਰ ਲਸਣ ਕੋ ਜੁਕਾ ਰੱਖੇ ਵੋ ਕਿ ਹੈ ਕਿ ਧੁੱਪ ਗਮਾ ਇਹੋ ਜੋ ਅਸਰ ਹੈ ਵੋ ਥੋੜ੍ਹਾ ਸੋ ਕਮ ਹੋਇਆ, ਤਾਂ ਜ਼ਿਆਦਾ ਤੇਜ਼ ਧੁੱਪ ਨੇ ਵੀ ਟਾਈਮ ਛਿੜਕਾਅ ਨਹੀਂ ਕਰਨਾ ਚਾਹੀਏ। ਔਰ ਇਹਨੂੰ ਅੱਛੀ ਤਰ੍ਹਾਂ ਛਾਣ ਲੈਣਾ ਜ਼ਰੂਰੀ ਹੈ ਕਿਉਂਕਿ ਢੋਲਕੀ ਗਮਾ ਜਾਂ ਫਿਰ ਆਪਾਂ ਕੋਈ ਸਪਰੇ ਪੰਪ ਹੈ ਬਿੰਗ ਮਾ ਅਗਰ ਆਪਾਂ ਗਲ ਗਏ ਅਰਬਿੰਗ ਛਿੜਕਾਅ ਕਰ ਸਕਦੇ ਤਾਂ ਵੋ ਨੋਜ਼ਲ ਜਿਹੀ ਹੈ ਵੋ ਪੰਪ ਜੋ ਹੈ ਵੋ ਖਰਾਬ ਨਾ ਹੋਏ, ਵਾਸਤੇ ਇਹਨੂੰ ਬਾਰੀਕੀ ਸੋ ਛਾਣਨਾ ਜ਼ਰੂਰੀ ਹੈ। ਉਹ ਤਾਜ਼ਾ ਘੋਲ ਹੀ ਆਪਾਂ ਨੇ ਪ੍ਰਯੋਗ ਮੈਂ ਕਰਨਾ ਹੈ, ਪੁਰਾਣੋ ਬਾਸੀ ਜ਼ਿਆਦਾ ਦਿਨ ਗੋ ਪੜੇੜੋ ਵੋ ਚੁੱਕਿਆ ਬਾ। ਕਈ ਵਾਰ ਆਪਾਂ ਰਸਾਇਣਿਕ ਜਗ੍ਹਾ ਤਰੀਕਾ ਵੀ ਅਪਣਾਏ ਕਰਾਂ ਕਿ 10 ਦਿਨ 15 ਦਿਨ ਆਪਾਂ ਆਪਣੀ ਘੋਲ ਨਾ ਢਕੇ ਕੇ ਰੱਖਾਂ, ਵੋ ਕੋ ਨਹੀਂ ਉਹ ਤਾਂ ਤਾਜ਼ੋ ਹੱਥੋ ਹੱਥ ਹੀ ਮੈਂ ਆਪਾਂ ਨੇ ਇਸਤੇਮਾਲ ਕਰਨਾ ਹੈ, ਪ੍ਰਯੋਗ ਜੋ ਹੈ ਵੋ ਕਰਨਾ ਹੈ। ਉਹ ਜ਼ਿਆਦਾ ਮਾਤਰਾ ਮੈਨੇ ਨਿਸ਼ਚਿਤ ਮਾਤਰਾ ਜਿਹੀ ਹੈ ਤੈਅ ਮਾਤਰਾ ਜਿਹੀ ਹੈ ਬਾ ਬਤਾਈ ਹੈ ਵੀ ਧੋਖ ਹੀ ਲੈਣਾ ਹੈ, ਇੱਕ ਅਨੁਪਾਤ 5 ਗਮਾ ਰੱਖਣਾ ਹੈ। ਅਗਰ 1 ਲੀਟਰ ਆਪਾਂ ਲੈ ਲਾ ਰਿਹਾ ਹਰਕ ਤਾਂ 5 ਲੀਟਰ ਆਪਾਂ ਨੂੰ ਪਾਣੀ ਬੀਮਾ ਮਿਲਾਉਣਾ ਜ਼ਰੂਰੀ ਹੈ। ਉਹ ਫਸਲ ਮੈਂ ਕਿਆ ਕਿਆ ਥੋੜ੍ਹੋ ਹਲਕੋ ਛੋਟੋ ਫੁਹਾਰੋ ਕਰਕੇ ਆਪਾਂ ਬੀਮਾ ਛਿੜਕਾਅ ਕਰਾਂ ਤਾਂ ਜ਼ਿਆਦਾ ਫਾਇਦਾ ਹੋਵੇ। ਤਾਂ ਇਹ ਤਰੀਆਂ ਸ਼ੋ ਆਪਣੀ ਕੋਈ ਵੀ ਫਸਲ ਹੈ, ਇੱਕ ਮੈਂ ਕੋਈ ਫਸਲ ਕੋਲ ਲਈਏ ਕੋਈ ਸਪੈਸ਼ਲ ਨਾਮ ਕੋ ਨਹੀਂ ਵੀ ਆਪਾਂ ਵੀ ਫਸਲ ਕੋਈ ਹੀ ਆਪਾਂ ਛਿੜਕਾਅ ਕਰਨਾ ਹੈ, ਕੋਈ ਵੀ ਫਸਲ ਹੈ ਚਾਹੇ ਬਾਗਵਾਨੀ ਹੈ ਚਾਹੇ ਆਪਣੇ ਸਬਜ਼ੀਆਂ ਦੀ ਫਸਲ ਹੈ ਜਾਂ ਫਿਰ ਆਪਣੀ ਦੂਸਰੀ ਕੋਈ ਖਾਦਿਆਨ ਦੀ ਫਸਲ ਹੈ, ਤਾਂ ਬੰਗਮਾ ਵੀ ਆਪਾਂ ਇਹੋ ਜੋ ਛਿੜਕਾਅ ਕਰ ਸਕਾਂ। ਇਸ਼ੂ ਕੀ ਹੈ ਕਿ ਆਪਣੀ ਜਿਹੀ ਫਸਲ ਹੈ ਬਾ ਵਧੀਆ ਹੋਵੇਗੀ, ਆਪਣਾ ਜੋ ਕੋ ਰਸਾਇਣਿਕ ਜੋ ਕੋ ਪੀਸੋ ਟਿੱਕੋ ਲਗਾ ਨਹੀਂ, ਕਈ ਵਾਰ ਆਪਾਂ ਦਵਾਈਆਂ ਜਿਹੀ ਮਹਿੰਗੀ ਮਹਿੰਗੀ ਖਰੀਦ ਕੇ ਲੈ ਕੇ ਆਵਾਂ ਤਾਂ ਉਹ ਪੀਸੋ ਟੱਕੋ ਜੋ ਕਾ ਬਚਾ ਸਕਾਂ ਆਪਾਂ, ਉਹ ਆਪਣਾ ਮੁਨਾਫਾ ਮੈਂ ਆਪਾਂ ਜੋੜ ਸਕਾਂ ਔਰ ਆਪਣਾ ਪਰਿਆਵਰਣ ਦਾ ਸਾਗ ਸਾਗ ਆਪਣਾ ਜਗ੍ਹਾ ਜੀਵ ਜੰਤੂ ਹੈ ਮਿੱਤਰ ਕੀਟ ਜਗ੍ਹਾ ਹੈ ਕਿਸਾਨਾਂ ਦਾ ਮਿੱਤਰ ਕੀਟ ਇਸੇ ਜਗ੍ਹਾ ਭੂਮੀ ਅੰਦਰ ਆਪਣੀ ਫਸਲਾਂ ਦੇ ਲਈ ਬੜਾ ਫਾਇਦੇਮੰਦ ਹੈ, ਤੋ ਬਨ ਵੀ ਸੁਰੱਖਿਆ ਪ੍ਰਦਾਨ ਕਰਿਆ ਇਸ਼ਾਰਕ ਜਗ੍ਹਾ ਹੈ ਜੈਵਿਕ ਜਗ੍ਹਾ ਤਰੀਕਾ ਹੈ ਜਾਂ ਫਿਰ ਜੈਵਿਕ ਜਗ੍ਹਾ ਆਪਾਂ ਰਸਾਇਣਿਕ ਛਿੜਕ ਲਾ ਰਿਹਾ ਵੀ ਆਪਣਾ ਜਗ੍ਹਾ ਮਿੱਤਰ ਕੀਟ ਬਨ ਬਚਾਉਣਾ ਕੋ ਕੰਮ ਕਰਿਆ, ਆਪਣੀ ਮਾਟੀ ਦੀ ਜਿਹੀ ਉਰਵਰਾ ਸ਼ਕਤੀ ਹੈ ਬਿਨ ਇੱਕ ਤਰੀਕੇ ਨੂੰ ਮਜ਼ਬੂਤ ਬਣਾਉਣਾ ਕੋ ਕੰਮ ਕਰਿਆ ਵੀ ਮੈਂ ਪਾਣੀ ਧਾਰਨ ਕਰਨ ਦੀ ਜੋ ਸ਼ਮਤਾ ਹੈ ਵੀ ਮੈਂ ਬਢੋਤਰੀ ਲਿਆ ਦੇ, ਤਾਂ ਇਹ ਜਗ੍ਹਾ ਜੈਵਿਕ ਤਰੀਕਾ ਐਸਾ ਇਹ ਅਪਣਾਉਣਾ ਜ਼ਰੂਰੀ ਹੈ। ਅਬ ਧੀਰੇ ਧੀਰੇ ਵੀ ਹੈ ਤਾਂ ਆਪਣਾ ਜਗ੍ਹਾ ਕਿਸਾਨ ਭਾਈ ਲੋਕ ਹੈ ਨਾ ਬੇ ਜਾਣਕਾਰ ਹੋ ਗਿਆ, ਕਈ ਜਗ੍ਹਾ ਉਹ ਸੁਣ ਲਾ ਰਹੇ ਹੁੰਦੇ ਗਏ ਉਹ ਵੀ ਉਹ ਔਰ ਕਈ ਆਪਣੇ ਜੋ ਕਿਸਾਨ ਭਾਈ ਲੋਕ ਆ ਬਾਂਸ਼ੂ ਕਈ ਵਾਰ ਕਾਨਾਬਾਤੀ ਹੋ ਜਾਏ, ਤਾਂ ਬੇ ਬਤਾਇਕ ਰਹਿ ਕੇ ਮੈਂ ਅੱਜ ਕੱਲ੍ਹ ਜੈਵਿਕ ਤਰੀਕਾ ਅਪਣਾਉਣ ਲਾ ਰਿਹਾ ਹਾਂ। ਅਭੀ ਆਪਣਾ ਜੋ ਕੋ ਗੰਗਾਨਗਰ ਖੇਤਰ ਹੈ ਇੱਥੇ ਕਈ ਜਗ੍ਹਾ ਭਾਈ ਲੋਕ ਹੈ ਵੀ ਸਬਜ਼ੀਆਂ ਦੀ ਖੇਤੀ ਕਰ ਲਾ ਰਿਹਾ ਜੈਵਿਕ ਤਰੀਕੇ ਸੂ, ਆਪਣਾ ਕਾਕੜੀਆ ਹੈ ਖਰਬੂਜਾ ਹੈ ਮਤੀਰਾ ਹੈ ਜਗ੍ਹਾ ਹੈ ਜਾਂ ਫਿਰ ਜੇ ਟਿੰਡਸ਼ਾਂ ਹੈ ਇਹ ਜਿਹੀ ਜੈਵਿਕ ਤਰੀਕਾ ਅਪਣਾ ਕੇ ਔਰ ਆਪਣੇ ਫਸਲਾਂ 'ਚ ਕੀ ਵੀ ਪੈਦਾ ਕਰ ਲਾ ਰਿਹਾ ਹੈ ਸਬਜ਼ੀਆਂ ਪੈਦਾ ਕਰ ਲਾ ਰਿਹਾ, ਤਾਂ ਉਹ ਧੀਰੇ ਧੀਰੇ ਇੱਕ ਤਰੀਆਂ ਸ਼ੂ ਜਾਂ ਮਾਨਸਿਕਾਂ ਕਿ ਸ਼ੁਰੂਆਤ ਹੈ, ਅਗਰ ਇੱਕ ਭਾਈ ਦੇਖੇਗਾ ਤਾਂ ਬਿਨਾਂ ਦੂਸਰੋ ਕਰੇਗਾ, ਦੂਸਰਾ ਨੇ ਤੀਸਰੋ ਦੇਖੇਗਾ ਤਾਂ ਬਹੁਤ ਕਰੇਗਾ, ਤਾਂ ਧੀਰੇ ਧੀਰੇ ਕੀ ਹੈ ਕਿ ਆ ਮਾਟੀ 'ਚ ਕੀ ਹੈ ਆ ਭੂਮੀ 'ਚ ਕੀ ਹੈ ਜੈਵਿਕ ਤਰੀਕਾ ਨਾਲ ਮਾਨਣ ਲੱਗ ਜਾਏਗੀ ਔਰ ਵਿਉਂ ਬਾਅਦ ਗਾਵਾਂ ਕਿ ਆਪਣਾ ਜੋ ਜੀਵਨ ਹੈ ਬਹੁਤ ਸੁਰੱਖਿਅਤ ਰਹੇਗਾ, ਪਰਿਆਵਰਣ ਜੋ ਹੈ ਬਹੁਤ ਸੁਰੱਖਿਅਤ ਰਹੇਗਾ। ਆਪਣਾ ਆਪਾਂ ਇੱਕ ਗੀਤ ਹੋਰ ਸੁਣ ਲਿਆ, ਲਿਓ ਉੱਥੇ ਵੀ ਸੁਣੋ ਸਾ।